0: ਕਣਕ ਵਾਂਗੂ ਮੈਂ ਉਮੀਦ ਕਰ
1: ਯਾਦ ਗਹਿਣ ਦਾ ਰੀਤ ਕੋ ਹੱਦਨਿਆ ਫਰਵਾ ਦੇ ਬਾ ਤਿੰਗੇ ਤੋ
0: ਯਾਦ ਫੇਂ ਦੇ ਵਾਸ਼ੇ ਕਾਣਾ ਦੇ ਵਾਸ਼ੇ
1: ਦੋਤੋ ਐਵੇਂ ਬਦੇ ਗੁਲ ਮਕਵੇ ਸੋਤੀ ਹੈ ਗੰਗ
0: ਦਾ ਹੈ ਕੁਲਵਰ ਅਜ ਮੈਂ ਦਮਾ ਤੋ
1: ਹਾਂ
2: ਆਈਕਿਆ ਪ੍ਰੈਜ਼ੈਂਟਸ
3: ਬਾਜੂਰ ਹਨੇ